ਤੁਸੀਂ ਗੂਗਲ ਟ੍ਰਾਂਸਲੇਟ ਦੀ ਮਦਦ ਨਾਲ ਪੰਜਾਬੀ ਸੰਗੀਤ ਪ੍ਰੋਗਰਾਮ ਤੇ 1FM 98.5 ਤੇ ਲਿਲੀਅਨ ਸਟੋਨ ਨੂੰ ਸੁਣ ਰਹੇ ਹੋ। ਮੈਨੂੰ ਉਮੀਦ ਹੈ ਕਿ ਤੁਸੀਂ ਸੰਗੀਤ ਦਾ ਆਨੰਦ ਮਾਣ ਰਹੇ ਹੋ।

0: me. ਤੁਸੀਂ Google Translate ਦੀ ਮਦਦ ਨਾਲ ਪੰਜਾਬੀ ਸੰਗੀਤ ਪ੍ਰੋਗਰਾਮ ਤੇ 1FM 98.5 ਤੇ ਲਿਲੀਅਨ ਸਟੋਨ ਨੂੰ ਸੁਣ ਰਹੇ ਹੋ। ਮੈਨੂੰ ਉਮੀਦ ਹੈ ਕਿ ਤੁਸੀਂ ਸੰਗੀਤ ਦਾ ਆਨੰਦ ਮਾਣ ਰਹੇ ਹੋ।
1: ਖੋਦੇਗਾ ਸਵਾ ਕਦੇ ਲੱਗ ਜੀ ਨਾ ਲੱਗੇ ਸੂਰਜਾਂ ਨੂੰ ਦੇਈ ਜਾਣਾ ਅੱਗ ਦੇ ਡਰਾਵੇ।